ਸਿਆਹ ਲਿਬਾਸ ਚਾਕਾਂ ਵਿੱਚ ਮਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲਾਹ ਵਾਲੀ ਵਸਲਮ ਸੁਣ ਸਾਹਿਬ ਸਿਰ ਕਮਾ।

ਲੰਗੋ ਜਨ ਲਾਹੂ ਤੁਤਲ ਪਖਾ ਪਾਵਰ ਵਧੀਆ ਲੁਮੇ ਜ਼ਿਕਰ ਪਿਸੂ ਮਰਾ ਸਭ ਹਸੇਰ ਰਹਲੇ ਬਦ ਮੇ ਬਦਵੀਨ ਲੈ।

ਰੱਜੀ ਗਿਆ ਦੀਨ ਇਸਲਾਮ ਵਿੱਚੋਂ ਸ਼ਮਾ ਵੇਖ ਕੇ ਸ਼ਾਮ ਕਜ਼ਾ ਹੋਈ ਭੁੱਲ ਗਈ ਨਮਾਜ਼ ਧਿਆਨ ਵਿੱਚੋਂ ਸ਼ੌਕ ਸ਼ਰਾਬ ਧਿਆਨ ਚੜੀ ਮਸਤੀ ਮੈਂ ਤਾਂ ਕਲਮਾ ਆਖਾਂ ਕੇ ਹੀ ਜ਼ੁਬਾਨ ਵਿੱਚੋਂ ਮੁਹੰਮਦ ਬੂਟਾ ਵੇਖ ਕੇ ਯਾਰ ਦੀ ਸੂਰਤ ਸਭ ਸੂਰਤਾਂ ਵਿਸਰ ਗਿਆ ਕੁਰਾਨ ਵਿੱਚੋਂ ਛੋੜੀ ਬਾਤ ਸੱਚ ਤਸਵੀ ਨੂੰ ਬਤਾਓ ਮੇਰੇ ਕੁਫਰ ਵਿੱਚ ਲੱਗ ਜਾਵਈ ਛੋੜ ਇਬਾਦਤ ਸੱਟ ਤਸਬੀ ਨੂੰ ਮਤਾ ਉਮਰ ਕੁਫਰ ਵਿੱਚ ਲੰਘ ਜਾਵਈ ਸੌ ਮਲਕੇ ਨੂੰ ਕਿਉਂ ਫੇਰੇ ਦਈ ਮਤਾ ਉਹ ਮਲਕਾ ਗੁੱਸ ਜਾਵਈ ਹਜ

0: ਰੋਟੀਆਂ ਹਰੀ ਖਨਸਾ ਜੇਰੋ ਮਨ ਪੁਛਨ ਬਿਓ ਭੇਰੋ ਹੀਅ ਕੁਰਬਾਨੀ ਕੇਰੋ ਥਿਓ
1: ਹੇ ਗੋਲਿੰਗ ਕਾ ਮੈਸੇਜ ਜੀ ਹੈਲੋ
2: ਹੈਲੋ ਅਦਾਨ ਭਾਈ
1: ਵਾਲੇਕੁਮ ਅਸਲਾਮ ਜੀ ਸਾਗਰ ਭਾਈ ਕੀ ਹਾਲ ਚਾਲ ਅੱਛਾ ਲਾਸਟ ਲੱਕੀ ਕਾਲਰ ਹੈ ਆਪ ਅੱਜ ਕੀ ਅੱਛੀ ਬਾਤ ਬਤਾ ਦੇ ਸਭ ਖਤਮ ਹੋ ਗਿਆ ਹਾਂ ਜੀ
2: ਬੈਠ ਗਏ
1: ਅੱਜ ਕੀ ਅੱਛੀ ਬਾਤ ਬਤਾ ਦੇ
2: ਅੱਜ ਕੀ ਅੱਛੀ ਬਾਤ
1: ਯੈਸ ਜਲਦੀ ਸੇ
2: ਅੱਜ ਕੀ ਅੱਛੀ ਬਾਤ ਇਹ ਹੈ ਕਿ ਦੋ ਦਿਨ ਦੇ ਵਿੱਚ ਦੁਕਾਨ ਦਾ ਨਹੀਂ ਦੁਕਾਨ ਵੀ ਠੀਕ ਠਾਕ ਹੋ ਗਿਆ ਹੈ ਵੀ ਸੁਪੀ ਬੈਠਾ ਹੂੰ ਦੁਕਾਨ ਕੇ ਦੁਕਾਨ ਖੋਲ ਕੇ ਬੈਠਾ ਹੁਆ ਹੂੰ
1: ਮੌਸਮ ਠੀਕ ਠਾਕ ਹੋ
2: ਮੌਸਮ ਬਸ ਸਹੀ ਹੈ ਮੌਸਮ ਜ਼ਬਰਦਸਤ ਹੈ
1: ਅੱਛਾ ਠੀਕ ਹੈ
2: ਗਰਮੀ ਖਤਮ ਹੋ ਗਈ
1: ਓਕੇ ਠੀਕ ਹੈ ਥੈਂਕ ਯੂ ਔਰ ਕੁਛ
2: ਬਸ ਮੈਂ ਬਸ
1: ਓਕੇ ਜੀ ਅੱਲਾ ਹਾਫਿਜ਼ ਜੀ ਥੈਂਕ ਯੂ ਔਰ ਇੱਕ ਔਰ ਗਾਣਾ ਪਲੇ ਕਰੇਂਗੇ ਐਂਡ ਇਸਕੇ ਬਾਅਦ ਹਮ ਇਜਾਜ਼ਤ ਲੇਂਗੇ